0: ਇਹ ਰਹੇ ਮੁੰਦਰਜੀਤ ਮਹਲੀ ਔਰ ਸੰਗੀ ਮਨ ਔਰ ਇਹ ਗੀਤ ਕਰ ਸੰਗੇ ਹਮਾਰੀ ਦੁਨੀਆ ਕਾਰਜਕ੍ਰਮ ਕਰ ਬੇਰਾ ਸਿਰ ਅਲਗ ਪ੍ਰਸਤੁਤੀ ਰਹੇ ਸੰਜੀਵ ਕੁਮਾਰ ਲਾਲਕਰ ਤੋ ਸੁਨੋਯਾ ਭਾਈ ਬਹਿਨ ਮਨੇ ਅਬਰਾਉਨ ਕਰ ਸੰਗੀ ਕ੍ਰਿਸ਼ਨ ਜੀਵਨ ਪੌਰਾਣਿਕ ਸੰਗੇ
1: ਵਿਸ਼ਨੂ ਕੇ ਦੇਵੀ ਦਾ ਜੋਹਾਰ।